0: ਪੀੜਾ ਹੋ ਮੁੰਜਰਾ ਡੰਡੀ ਹੋ ਮੁੰਜਰਾ ਦਿਗਯੰਤੀ ਆਦਿਵਾਸੀ ਅਖੜਾ ਮੈਨੂੰ ਤੀ ਏਮ ਬਿਦਾ ਹੋਦਮ ਇੰਨਾ ਤਾਂ ਪ੍ਰਸਤੁਤੀ ਰਹਿਚਾ ਪ੍ਰਦੀਪ ਕੁਮਾਰ ਸੀ ਇਨ ਨੀਲੀ ਗਿਰੀ ਸਿੱਕਾ
1: ਸੁਮਨ ਲਕੜਾ ਧਰਤੀ
0: ਉਰਮਾਰੀਨ ਓਰ ਲੱਗੀ ਅਰਾ ਦੋ ਮਾਹਾ।